ਸੁਣਾ ਵੀ ਨਹੀਂ ਆਤਾ। ਦੇਖੇ ਵੀਰਾਂ ਕੀ ਪੀ ਗੀਤਾਂ ਗੱਲ ਸਜਾ ਕਰੇ, ਕੋਈ ਗੀਤ ਨਾ ਮਲਾਰ ਤਾਵੇਂ ਗੂੰਗੀ ਹੋ ਕੇ। ਇਤਨੀ ਬਾਤ ਸੁਣ ਕੇ ਪਦਮਾਵਤ ਕੀ ਸਹੇਲੀਆਂ ਕਹਿਣ ਲੱਗੀ, ਬੇਬੇ ਗੀਤਾਂ ਬਿਨਾਂ ਤੋਂ ਲੁਖਾ ਖਾਣ ਨਹੀਂ ਦਿਆਂ। ਅਰ ਉਹ ਪਰਦੇਸੀ ਮਾਰੇ ਬਸ਼ਕਾ ਕੋ ਨਾ। ਉਸ ਮੌਕੇ ਪੇ ਵੋ ਪਦਮਾਵਤ ਕੀ ਸਹੇਲੀਆਂ ਮਲਾਰ ਗਾਤੀ ਹੈ, ਕੈਸੇ ਭਲਾ।

0: ਕਿਸਾਨ ਵਾਣੀ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਣ ਬਾਈਆਂ ਨੇ ਨੂਰ ਬਾਈ ਕੀ
1: ਔਰ ਸੁਨੀਤਾ ਬਣ ਕੀ
0: ਰਾਮ
1: ਰਾਮ।
0: ਸੁਨੀਤਾ ਭੈਣ, ਅੱਜ ਵੀਰਵਾਰ ਹੈ ਔਰ ਵੀਰਵਾਰ ਕੇ ਦਿਨ ਬਾਈਆਂ ਕੇ ਲਈ ਲੈ ਕੇ ਆਇਆ ਕਰੇ ਹੈ ਫੋਨ ਇਨ ਕਾਰਜਕ੍ਰਮ।
1: ਹਾਂ ਬਾਈ,
0: ਔਰ ਵਿਸ਼ੇਸ਼ ਤੌਰ ਪੇ ਹਮ ਇੱਕ ਵਿਸ਼ੇ ਕੋ ਲੈ ਕੇ ਹਮਾਰੇ ਬੀਚ ਮੈਂ ਜੋ ਵਿਗਿਆਨਿਕ ਆਮੰਤ੍ਰਿਤ ਕੀਆ ਕਰੇ ਹੈ।
1: ਹਾਂ ਬਾਈ,
0: ਔਰ ਜਿਸ ਮੈਂ ਇੱਕ ਵਿਸ਼ੇਸ਼ ਵਿਸ਼ੇ ਪੇ ਹਮ ਕਿਸਾਨ ਭਾਈਓ ਕੇ ਫੋਨ ਕੋਲ ਲਿਆ ਕਰੇ ਹੈ।
1: ਹਾਂ ਬਾਈ,
0: ਤੋ ਆਜ ਕਾ ਵਿਸ਼ੇ ਕਿਸਾਨ ਭਾਈਓ ਕੋ ਬਤਾ ਦਿਓ।
1: ਆਜ ਕਾ ਨੂਰ ਬਾਈ ਆਪਣਾ ਜੋ ਵਿਸ਼ੇ ਰਹੇਗਾ, ਖਰੀਫ ਫਸਲ ਮੈਂ ਸੂਤਰ ਕਰਮੀ ਪ੍ਰਬੰਧਨ
0: ਜੀ।
1: ਔਰ ਆਮੰਤ੍ਰਿਤ ਵਿਸ਼ੇਸ਼ਜ್ਞ ਹੈ ਡਾਕਟਰ ਸਰਦੂਲ ਸਿੰਘ ਮਾਨ
0: ਜੀ,
1: ਸਹਾਇਕ ਵਿਗਿਆਨਿਕ ਸੂਤਰ ਕਰਮੀ ਵਿਗਿਆਨ ਵਿਭਾਗ।

ਚੰਗਲਾਂ ਨੇ ਅਰੇ ਰਾਮ ਕਰ ਤੇਰੀ ਚੰਗਲਾਂ ਨੇ ਕੋਇਲਾ ਜੱਟਾ ਸੀਓ ਜਿਸ ਫੰਦੇ ਮੈਂ ਮੈਂ ਫਸਾ ਕੋਈ ਔਰ ਨਾ ਫਸਿਓ ਇਬ ਮੈਂ ਸਰੋਬਤਾ ਸਾਲ ਪੜਾ ਤੁਮ ਦੋਨੋਂ ਐਸੀ ਗੋਲੋ